0: ਵਾਲੇ ਜੋ ਸਤਾਉਂਦਾ
1: ਸਤਾਉਂਦਾ ਹੈ
0: ਹਰ ਦਿਲ ਬਰਕਤ ਮਿਰਚੀ ਨਕਾਂਦਾ
1: ਮਿਰਚੀ ਨਕਾਂਦਾ ਹੈ
0: ਅਨਿ ਵਟਾ ਨ ਬ੍ਰਿੰਦੀ ਤੇਜੀ ਸਸਾਉਂਦਾ
1: ਤੇਜੀ ਸਸਾਉਂਦਾ ਹੈ
0: ਕੁਸ਼ਿਤ ਗਤ ਸ਼ਤਕਰੀ ਦਾਦਾ
1: ਸ਼ਤਕਰੀ ਦਾਦਾ
0: ਬੋਲੇ ਬੋਲੇ ਗਵਾਚ ਓਂਬੀ ਵਾਰਿਆ ਸ਼ ਜ਼ੋਂਬੀ ਕਰਤੀਆਂ ਫਿਰਮਾਨ ਫਿਰਮਾਨ ਗਾਉ ਮੋਟ ਵਰਤ ਗਾਨ ਗਾਉ ਮੋਟ ਵਰਤ ਗਾਨ
2: आंधळा मारतो डोळा या चित्रपटातील गीत आपण ऐकलत जयवंत कुलकर्णी आणि सहकाऱ्यांच्या स्वरात. श्रोत्यांनो, मिश्र संगीताच्या या कार्यक्रमात आता शेवटी ऐकूया प्रेम संन्यास या नाटकातील प्रभाकर कारेकर यांनी गायलेलं वसंत देसाई यांचं नाट्यपद आणि संगीत अनंत दामले यांचं आहे.